ਇਸੇ ਸਿਗਲਨ ਨੰਗਸਿਗਿਦਿ ਜਕਾਇਰੁਲ ਸੰਦੁਕ ਸਬਾ ਮਤਾਂਗ ਅਸਿਦ ਲੁਜਰੇ ਨਸਿਗਿ ਲੋਕ ਚਖਿਬਾ ਸੈਸਕਪਾ ਅਮਦਿ ਸੈਰਿੰਗ ਬਸਿੰਗਦਿ ਪੇਨਾ ਯਕਾਇਰੁਲ ਦਾ ਲਾਇਸਮ ਲੈਬਾਂ ਮਚਾਸਿੰਗ ਲੈਬਾਂਗਨਿੰਗਬਾ ਇਸੇ ਗਿ ਸੈਸਕਿਬਾ ਦ ਰੋਜੀ ਕਲਬ ਕਿ ਸੈਸਕਪਸਿੰਗ ਸੈਰਿੰਗਬਾ ਗੁਰੂਮਯੁਮ ਰਵੀਂਦ੍ਰ ਸ਼ਰਮਾ ਹਵਮ ਸੁਮਤੀ ਦੇਵੀ ਨ ਸਕਪਾ ਲਾਇਸੁਲ ਇਸੇ ਗਿ ਸੈਰਿੰਗਬਾ ਬਿ ਜੈਨਤ ਕੁਮਾਰ ਸ਼ਰਮਾ ਪੁਨਸੀ ਸੰਧਿਆ ਉਰਕਲੇ ਅਸੁਮਨ ਸਹਿਹੋਬਾ ਗੁਰੂਮਯੁਮ ਗੁਰੂਅਰਿਬਮ ਬ੍ਰੋਜੇਨ ਸ਼ਰਮਨ ਸਕਪਾ ਇਸੇ ਇਸਿਗਿ ਸੈਰਿੰਗਬਨ ਮਾਇਬਮ ਰਾਮਚਰਨ ਸਿੰਘ ਅਰੋਇਬਨ ਲਾਂਥੋਕ ਸਖਿਬਾ ਪੁਨਸੀ ਲੈਰਾਂਗਨ ਕੇਲਬਦਾ ਅਸੁਮਨ ਸਹਿਹੋਬਾ ਇਸੇ ਗਿ ਸੈਸਕਿਬਿ ਆਰ ਕੇ ਮੁਕਤਾਸਨਾ ਦੇਵੀ ਸੈਰਿੰਗਬਾ ਲਾਇਸ਼ਰਮ ਬੀਰਮਗੋਲ ਸਿੰਘ ਤਾਬੀਰੀਬਸ ਆਕਾਸ਼ਵਾਣੀ ਇੰਫਾਲਗੀ ਐਫ ਐਮ ਸੰਗਾਈ ਚੈਨਲਨੀ ਹੁਜਿਕ ਨਸੀਗੀ ਚਥਜਰਕਦਬਾ ਥੌਰਮ ਸਿੰਘ ਖੰਗਨਜਰੀ

0: ਮਾਨਵ ਅਧਿਗਮ ਦਰੀ
1: ਪਾਪੂ ਆਕਾਸ਼ਵਾਣੀ ਇੰਫਾਲ ਨਾ ਸੰਦੋਗਲੀਬ ਅਖੋਈ ਥੋਰਮ ਪਰਿੰਗ ਸਿੰਗ ਮੈਮ ਸੇ ਮਸੀ ਤਾਬੀ ਰੰਗਨਿ ਖਲੀ ਕੰਗਲਾ ਚੈਨਲ ਸੰਗਾਈ ਚੈਨਲ ਨਾ ਲੈਰੀ ਬਸੇ ਅਦੋ ਥੋਰਮ ਪਰਿੰਗ ਸਿੰਗ ਸਿਗੀ ਮਨੁੰਗ ਦਾ ਪਾਪੂ ਨਾ ਖੋਈਦਾ ਬਸੇ ਨਾ ਕਰਮ ਕਰਮ ਥੋਰਮ ਸਿੰਗ ਨੋ ਦੁਗਾ ਕਰਮ ਕਰਮ ਪ੍ਰੋਗਰਾਮ ਸਿੰਗ ਹਪਚਨਿੰਗ ਬਗੇ ਪਾਮਬਲੇ
2: ਕੋਈ ਨਾ ਹੈਡ ਕਾਉਂਟਰ ਬਦਾ ਇਸੇ ਥਾਰਮ ਬਾ ਆਉਦੇਗੀ ਅਖੋਈ ਥਾਇਨੇਗੀ ਖੁਨੁੰਗ ਇਸੇ ਗੁੰਬਾ ਤੋਬਾ ਆਉਦੇਗੀ ਥਾਇਨਾ ਸੇਸਕਪਾ ਪਾਬਾ ਯਾਮਨਾ ਮਮਿੰਗ ਚਲਪਾ ਕੈਨੋ ਹਾਈਬਮ ਸ਼ਾਮਗੁੰਬਾ ਮਯਾਮ ਮਾ ਗੀ ਮਰਮਕ ਤਾਕਪ ਸੁੰਬਸੀਦੀ ਯਾਮ ਪੁਨੀ ਨੁਸ਼ੀਨਿਗਾਈ ਵੈ ਅਦੁ ਤਾਜ਼ਤਾਨੀ
1: ਤਾਕ ਯਾਮ ਨੁਗਾਈਜੇ ਗਸੀ ਪਾਬੁੰਗੰ ਹਾਕ ਉਨਦੁਨਾ ਵਾਰੀ ਬਤਾਈ ਸਾਜਬਗੀ ਖੁਦੁੰਗ ਚਾਬ ਫੰਗਜਬ ਪਾਬੁੰਗ ਬਹਨਨ ਨਥਾਗਚਰੀ
2: ਯਾਮ ਨੁਗਾਈਜੇ ਮਯਾਮ ਲਾ ਪਿਦਰੰਗ ਹਾਕ ਤੁੰ ਉਨਵੀ ਤਾਂਜਾ ਅਮਾ ਫੰਗਬਸੀ
3: ਮਤਮਮਦ ਖੁੰਗੰ ਗਸੀ ਗੀ ਓਇਰੰਬਾ ਲੰਬੀ ਥੋਂ ਮਈ ਇਸਿੰਗ ਗੀ ਫਿਵਮ ਹੌਜਿਕ ਕੀ ਮਤਮਦਾ ਖੁੰਗੰ ਗਸੀ ਗੀ ਓਇਰੀਬਾ ਲੰਬੀ ਥੋਂ ਮਈ ਇਸਿੰਗ ਲੇਲਿਬ ਪੁਨਸੀ ਮਰੇਲ ਕਯਾ ਯਾਮਨਾ ਅਹੋਂਗ ਬਲਾਕਲਬਗੀ ਹਾਈਬਗੀ ਮਤਾਂਗਦਾ ਟਿੰਗਰੀ ਮਯਾ ਲੇਕਾਈਦਗੀ ਕਾਂਗੂਜਮ ਦਸੁਮਤੀ
1: ਹੌਜਿਕ ਚਹੀਸੇ ਕਯਾਮੁ ਸ਼ੁਬਿਰਾ
4: ਇਸਹੀ ਹੁੰਪੂ ਗਾ ਹੁੰਦੋਇ ਮੁਸ਼ਰਮ ਦੋ ਮਾਲੇ
1: ਅਦੋ ਇਨੇਸੀ ਚਹੀ ਹੁੰਪੂ ਹੈਂਜੇ ਲਗਲਬਨੀ ਟਿੰਗਰੀ ਹਾਈਬ ਮਫਮਸੀ ਇਨੇ ਹੋਇਨਾ ਯੁਮ ਹੈਕ ਪਾਲਕ ਪਦਾ ਓਇਰੰਬਾ ਮਤਮ ਦੁਗੀ ਟਿੰਗਰੀ ਹਾਈਬ ਤਾਰੇ ਮਸੀਗੀ ਲੰਬੀ ਥੋਂ ਇਸਿੰਗ ਫੰਗਬਾ ਅਦੁਗਾ ਮੈਗੀ ਫਿਬਮ ਨਾ ਕਰਮਾਇਨ ਟੋਮਬਾ ਅਦੁਗਾ ਹੌਜੇ ਹੌਜਿਕ ਓਇਰਿਬਾ ਫਿਬਮਸੇ ਮਸੀਨਾ ਕਯਾਮੁ ਫਗਲਬਗੇ ਹਾਈਬਦੋ ਮਦੁ ਹਾਈਬਿਯੁ
4: ਹਾਨਾ ਦੇ ਟਿੰਗੀ ਇਸਿੰਗ ਯਾਮ ਨੁਗਾਰਮਿ ਕੋ ਹੌਜੇ ਮਤਮ ਨਿਰੰ ਵੋਲਕ ਪਜਿਨਿਨਾ ਇਸਿੰਗ ਜੋ ਨੁਗਾਗਿਦਰੇ ਥੈ ਇਸਿੰਗ ਫਤਮ ਨਿਨਾ ਅਦੇ ਲੈਬਦ ਜੋ ਹਾਨਾ ਗਿਦੀ ਯਾਮ ਨੁਸ਼ੀ ਜਾਨਨਾ ਲੈ ਮਿਨਾਰਮਿ ਹੌਜੇ ਤੇ ਨੁਸ਼ੀਨਾ ਬਾ ਹਾਗਦਰ ਨੁਸ਼ੀਨਾ ਤਬਾ ਹਾਇਦਰਾ ਮਾਈ ਮਾਗੀ ਮਫਮ ਅਦੁਮ ਖੋਂਗਕ ਪਨ ਓਇਰੇ ਨੁਹਾਰੰ ਹੌਜੇ ਕਦੀ ਯਾਮ ਨ ਖੇਨਾਰੇ ਨੁਗਾਇਬਦੇ ਮਖਨ ਯਾਮਿ ਹਾਨਾ ਜੁਨਾ ਦੇ ਆਈਦੀ ਨੁਗਾਇਬਾ ਮਾਲੇ ਅਖੋਈ ਮੋਤਦੀ ਨੁਸ਼ੀ ਜਾਨਨਾਰਮਿ ਅਬਾ
1: ਅਦੁ ਇਨੇ ਨਾ ਧਾਇਰੀ ਮਤਮ ਮਦਦ ਯਾਮ ਨੁਸ਼ੀ ਜਾਨਨਾ ਯੁਮ ਲੋਨ ਕੈਰੋ ਨਾ ਬਸਿੰਗ ਹਾਇ ਬਤਾਰੇ ਅਰੇ ਬਖਰਾ ਸੀ ਇਹਨੇ ਯੇ ਨ ਚਾਨਰਮ ਦੁਇਨੇ ਬਾ ਅਦੁ ਮਤਮ ਦੁਦਾ ਓਇਰੰ ਬਨ ਨੁਸ਼ੀਰ ਬਵਾਰੀ ਹਾਇ ਬਤਾਰੇ ਕੋਈ ਹੌਜੇ ਹੌਜੇ ਕਿ ਮਿਰੋਲ ਸਿੰਗ ਨਾ ਤਮਨਿੰਗਾਇ ਓਇਬਸੇ ਮਸੀਸੂ ਨੁਗਾਇ ਬਵਾਰੀ ਓਇਗੇ ਦੁਰਿਮ ਨੀਨੇ ਖਜਿਕ ਤੰ ਹਾਇਬਿਯੁ
4: ਨੁਹਾਰਮ ਦੀ ਨੁਸ਼ੀ ਨਾ ਬਜੀ ਯਾਮ ਨਿਹਲਮੀ ਕੋ ਹੌਜੇ ਤੀ ਆਈ ਆਇਨਾ ਨਿੰਜਾ ਬਦੁਨਾ ਰਾ ਨੁਸ਼ੀ ਨਾ ਦਾ ਬਜੇ ਹੇਲੇ ਹੌਜੇ ਤੀ ਮਾਈ ਥਮੋਈ ਦਾ ਸੁਮ ਨਿੰਜਾ ਬਲੇ ਗਰੇ ਫਾਨਾ ਦੀ ਖੁਇਨਾ ਅੰਗਾਂ ਵੇਰਿੰਗਾਇ ਦਾ ਨੁਸ਼ੀਰਮ ਬ ਵਾਖਨ ਦੁਸੀ ਤੇ ਅਮਲੋ ਖੇਨਾ ਗਰੇ ਦਾ ਕਰੀ ਹਾਈ ਦੋ ਨੋਖਾਂ ਦੇ ਹਾਨਾ ਦੀ ਅਮ ਨੁਸ਼ੀ ਨਾ ਬਦੇ ਆਈ ਅਰੇ ਲੈ ਤੈ ਨਾ ਜ਼ਾਰਾ ਮੀ ਸੀਂ ਮੁਕਤਾ ਲੈ ਤਰੇ ਯਾਂ ਵਾਰਾ ਮ ਮਤਮ ਦੋ ਕੋ ਨੰਗ ਸ਼ੇਰ ਮ ਖਾਇਮ ਥੋਂਗੋ ਆਈ ਨਾ ਪਵਾ ਅਮ ਥੋਂਗ ਗੇ ਹੈ ਆਈ ਨੰਗ ਨੰਗਾਰੀ ਮਤੇਮ ਸੁਰੋ ਹਿੰਗ ਮਿੰਨਾ ਰਬਾ ਦਮ ਨੁਗਾ ਨਾ ਰਮੇ ਕੋ ਹੌਜਿਕ ਤੀ ਮਾਗੀ ਹਿੰਗੋਂ ਦਾ ਇਨ ਹੇਉ ਬਯਾਦਰੇ ਅਦੇਗੀ ਆਈਨ ਜੁ ਮੋਗੀ ਹਿੰਗੋਂ ਦਾ ਪੀਰੂ ਤਰੇ ਬਕੋ ਅਦਨਾ ਹਿੰਗ ਬਦ ਮਾਈ ਮਾਗੀ ਹਿੰਗ ਨਾ ਬਦ ਯਾਂ ਵਾਨ ਅਦਮ ਹਿੰਗ ਨਾ ਰੇ ਬਜਿਕ ਤੀ
1: ਮਤਮ ਦੁ ਤਾ ਇਨੀ ਹੋਇਨਾ ਕੋਈਗੀ ਨੌਨਾ ਕੋਈ ਯੁਮ ਪਾਲਕ ਮਤਮ ਦਾ ਕੋਈਗੀ ਮਫਮ ਮਸੀ ਦਾ ਲੋ ਸ਼ੁਮੂ ਬਸੇ ਮਸਰੇ ਸੇ ਇਸ਼ਿੰਗ ਮਾਈਸ਼ਿੰਗ ਫੰਗਬਾ ਅਦੇਗੀ ਕੋਈ ਲੋ ਸ਼ੁਮੂ ਬਦਾ ਚਾਥੋ ਪੋਥੋਕ ਮਸੀ ਪੁਥੋਮ ਬਗਾ ਹੌਜਿਕ ਮਸੀ ਕਮਾਇਨ ਖੇਨਾ ਬੂ ਫੰਗੇਸ
4: ਯਾਂ ਖੇਨਾ ਰੇ ਹਾਨਦੀ ਇਸ਼ਿੰਗ ਮਾਈਸ਼ਿੰਗ ਜੁ ਨੁਗਾਰਮੀ ਫਬੋ ਤਰਾ ਥੋਇਆ ਖੱਲਾ ਜੁ ਕੋ ਮਤਮ ਦੁ ਯਾਂ ਨੁਗਾਰਮੇ ਬਾ ਹੌਜਿਕ ਤੇ ਫਬੋ ਕੁੰਥਾ ਥੋਇ ਜੁ ਕੋਨਾ ਬੰਗਮ ਦੇਬੋ ਕੋ ਅਦਨਾ ਹਾਨੇ ਤਨ ਫਰਮ ਨੇ ਬਿਆਮ
1: ਲੰਬੀ ਥੋਂ ਦੀ ਕਮਾਈ ਤੋਰ ਮੀ ਮਤਮ
4: ਲੰਬੀ ਥੋਂ ਦੀ ਆਮ ਫਲਮ ਦੇ ਅਖੋ ਕੀ ਨਾਪੀ ਸਿੰਨਾ ਹੌਜਨ ਦਨਾ ਅਦੇਗੀ ਸੱਪਦਾ ਖੋਂ ਖੋਂ ਲੰਬੀ ਖਤੰ ਲੈ ਰਮੀ ਕੋ ਹੌਜਨ ਲੰਬੀ ਥੋਂ ਦੀ ਨੁਗਾਇ ਰੇ ਸਖਲੇ
1: ਅਦੁ ਇਨੇ ਲੋ ਸ਼ੁਮ ਵਖਕ ਤਨ ਤਨਾ ਨੁਪੀ ਹੋਬੇਗੀ ਸਿੰਥਾ ਮੋਇਨਾ ਫਿਸ਼ਾ ਲੋਂਚਾ ਸਿਆ ਮਸੀ ਸੂ ਦੁਮਕ ਤੋ ਬਿਰਕ ਬਰਾ ਫਿਸ਼ਾ ਲੋਂਚਾ ਜੇ ਹੌਜਿਕ ਸੋ ਦੁਮ ਸੱਥਾ ਬਿਰੀ ਬਰ
4: ਅਈ ਫਿਸ਼ਾ ਬਕ ਦੋ ਬੋਦੀ ਸਤਰੇ ਕੋ ਅਈ ਹਿੰਦਾ ਯਾਦਾ ਮਿਨਾ ਕਰਬਾਦੀ ਕੋਈ ਕੀ ਫੌ ਲਾ ਲੋਂਬਾ ਹਾਇਗਦਰਾ ਅਦੁ ਵਾ ਲਗ ਸਚੈ ਸ਼ੰਮਾਈ ਦਾ ਪਚਿੰਗ ਤਾਇਰੀ ਅਦੁ ਨਾ ਜੁਮ ਕਾਨਾ ਨੋ ਇਚਾਈ ਸੁ ਲਾਇਲਾ ਸੁ ਤਮਲਈ ਅਦੁ ਨਾ ਫਿਜ ਅਦ ਮੈਨਮ ਤੋ ਵਕਤ ਨਾ ਲੈ ਬਨਿ
1: ਅਦੁ ਇਨੇ ਨਾ ਫੌ ਲਾ ਲੋਂਬਾ ਹਾਇਰਗਾ ਮਤਮ ਮਦਾ ਦੀ ਕੋਈ ਕੀ ਫੌ ਸੇ ਫੌ ਕੈ ਦ ਪੈ ਦ ਨਾ ਲੈ ਬ ਮਫਮ ਸੇ ਦੇ ਕੀ ਫੌ ਸੇ ਲੋ ਖਲੁ ਰਗਾ ਕੋਈ ਕੀ ਇੰਫਾਲ ਤਾ ਨ ਪੁਰਕ ਪਾ ਨਤਰਗ ਮਫਮ ਮਦਾ ਕੋਈ ਕੀ ਲੋਬੀ ਨ ਬਹਾਇ ਬਤਾਰੇ ਲਲੋਲ ਇਟਿਕ ਕੀ ਤੋ ਥਬਕ ਸਿਦ ਬਕ ਚਥਰਮ ਮਤਮ ਦੋ ਦ ਥਿੰਗ ਨਾ ਕੀ ਬਾ ਅਵਾ ਬਹਾਇ ਬਤਾਰੇ ਲੰਬੀ ਥੁੰਗ ਦ ਫਲਮ ਦ ਬਗੀ ਦਿਨ ਮੋਂ ਚਿੰਗ ਤਾ ਪੈ ਵਰੀ ਦੋ ਮਦੋ ਮਤੇਮ ਤੰਗਲੀ ਬਿਓ
4: ਅਦੁ ਮਤਮ ਦੋ ਦੀ ਯਾਂ ਵਾਰਮ ਮੀ ਕੋ ਕੋਈ ਕੀ ਸਕੀ ਜਿ ਨ ਤਾ ਅਮ ਮੇ ਬਾ ਫੌ ਛੰਗ ਬਾਇ ਮ ਨੋ ਮੇ ਤਾ ਗਾ ਕੋਕ ਨ ਪੂਰਾ ਗਾ ਛੰਗ ਮਾਇ ਬਾ ਕੋਈ ਖੁੰਜੇ ਸਿਦ ਪੂਰਾ ਚਲਮ ਮੀ ਅਦੁ ਮਤਮ ਦੋ ਲੁਪਾ ਅਨੀ ਤੋਂ ਬਜੇ ਕੋ ਯਾਮ ਨ ਲੈ ਰਪੋ ਗਮ ਮੇ ਬਾ ਨਾਰੀ ਜੁ ਲੈ ਰੀ ਮੋਰੋ ਸੈ ਥੁਮ ਜੁ ਲੈ ਰੀ ਹੋਜਿਕ ਮਤਮ ਨ ਦੀ ਲੁਪਾ ਚੰਗਾ ਤੋਂ ਬਦਾ ਕੈਂਬੋ ਲੈ ਬੋ ਕੋ ਨ ਤਰੇ ਬਾ ਅਦੁ ਯਾਮ ਖੇਨੇ ਬਾ
1: ಅದು ಇನ್ನೇ ಕರಿಗೂ ಮತಂದ ಕೊಯ್ಗಿ ಆಕಾಶವಾಣಿ ಇಂಫಾಲ್ನ ಸಂದೋಕ್ಲಿಬ್ಬ ಥೌರಮ್ ಸಿಂಗ್ ಮಸಿ ಕರಿ ಕರಿ ಥೌರಮ್ ಸಿಂಗ್ ತಾ ಬಿಬಗೆ ಥೌರಮ್ ಸಿಂಗ್ ಸಿದ ಹಾಪ್ಚನಿಂಗ್ ಬಲೇರಗಸು ಹಾಯ್ಬಿಯು
4: ಅಯ್ನ ಹಾಪ್ಚನಿಂಗ್ ಬದಿ ನೋಯ್ಗಿ ಯುಂಬಾಲೊಂಗಿ ಸುಮ್ ಲಾಕ್ಪ ನಹಾರೋ ಮಿಸಿ ಫಬರ ಸಿಂಗು ಹೆಮ್ಮಿಂಗಿ ಅದುಗ ತಾಬದಿ ನೋಯ್ಗಿ ಅಯುಕಿ ಪುಂ ಇಪಾನ್ ಮಾಪನ್ ತರಾ ಮಾಥೇಜ್ ಹಾಯ್ಜೆ ಸಿ ತಾಜಬ ಸುಮ್ ನುಂಗಾ ಲೀಲಾ ಮಚಾ ಗುಂಬ ಲಾಕ್ಪ ಅದಗಿ ಮೌಗಿ ಸುಮ್ ಕಾನನ ಬ ಲಾಕ್ಪ ಸಿ ಮೊಯ್ನ ತಾಬಿದಬನಿ ನಾ ಅಖೋಯ್ನ ಗಾಂಗು ಸಿ ಇಂದ್ರೇಬ ಕೋ ಅದು ವಾರಿ ದಿಸಿ ಸಿವೌತಿ ನುಸಿ ಜಾನನ ಥಾಬಿರೋ ನೋಯ್ನ
1: ಯಾಮ್ ನುಂಗಾಯ್ಜೈ ಇನೇನ ತಿಂಗ್ರಿ ಮಯಾ ಲೇಕಾಯ್ ಸಿದ ಅಖೋಯ್ನ ಖುಂಗಂಗ್ದ ನೋಂಗ್ಮ ಹಾಯ್ರಬ ಥೊರಮ ಸಿಗಿದಮಗ್ ನಾಗ್ ವರಿವತಾಯ್ ಸಾಬಗಿ ಖುದೊಂಗ್ ಚಾಬ ಫಂಗ್ಜಬ ಇನೇ ಬುಹನನ ಥಗಚ್ಚರಿ